0: ਬਣੀ ਰਹਿ।
1: ਹਾਂਜੀ ਬਾਈ ਬੜਿਆ, ਮੈਨੂੰ ਕਹਿ ਰਹਾ ਥਾ ਵੋਲਿਊਮ ਬੜਾ ਲੈਣਾ, ਜ਼ਰਾ ਸੀ ਵੀ ਕਮੀ ਨਹੀਂ ਆਉਣੀ ਚਾਹੀਏ। ਕਹਿ ਰਹਾ ਕਿਆ ਬਾਈ, ਕਿਆ ਮੁਝਸੇ ਨਾਰਾਜ਼ ਹੈ, ਦੋ ਦਿਨ ਦੇ ਸਟੂਡੀਓ ਨਹੀਂ ਦੀ ਯਾਰੀ, ਮੈਨੇ ਸਟੂਡੀ ਦੀ ਆਪਕੋ ਬਾਈ, ਨਾਰਾਜ਼ਗੀ ਨਹੀਂ ਹੋਗੀ, ਆਪਕੋ ਮੈਸੇਜ ਨਹੀਂ ਆਇਆ ਹੋਗਾ, ਮਤਲਬ ਮੈਨੇ ਤੋ ਸਭਕੋ ਦੀ ਸਟੂਡੀ, ਦਿਸ ਇਜ਼ ਅ ਵੈਰੀ ਵਾਇਲੈਂਸ ਫਰੋਮ ਯੋਰ ਐਂਡ, ਆਪਣੇ ਮੈਸੇਜ ਨਹੀਂ ਕਿਹਾ ਸੰਡੇ ਕੇ ਬਾਅਦ ਮੇਰੇ ਬਾਈ, ਇਸ ਲਈ ਆਪਕੋ ਸਟੂਡੀ ਨਹੀਂ ਮਿਲ ਪਾਈ ਹੈ, ਮੈਂ ਦੇ ਦੂੰਗਾ, ਆ ਜਾਓ, ਟੈਨਸ਼ਨ ਫਰੀ ਹੋ ਜਾਓ। ਓਕੇ ਤੋ ਅਬ ਜ਼ਰਾ ਅੱਜ ਕੀ ਸਟੋਰੀ ਸ਼ੁਰੂ ਕਰਨ ਸੇ ਪਹਿਲੇ ਦੋ ਤਿੰਨ ਬਾਤੇਂ, ਮਤਲਬ ਛੋਟੀ ਛੋਟੀ, ਜ਼ਿਆਦਾ ਟਾਈਮ ਲੂੰਗਾ। ਇਹ ਸਟੋਰੀ ਥੋੜ੍ਹਾ ਸਮਝਣ ਕੀ ਜ਼ਰੂਰਤ ਹੋਗੀ, ਬੀਚ ਮੇ ਥੋੜ੍ਹੇ ਸੇ ਪੁਆਇੰਟਸ ਹੈ, ਤੋ ਮੇਰਾ ਸਾਥ ਦੀਜੀਏਗਾ। ਐਂਡ ਕਾਫੀ ਮਸ਼ਹੂਰ ਕਹਾਣੀ ਹੈ, ਫਿਰ ਵੀ ਜਿਨ੍ਹਾਂ ਨੇ ਕਹਾਣੀ ਨਹੀਂ ਸੁਣੀ ਉਨ ਤੱਕ ਮੈਂ ਇਹ ਪਹੁੰਚਾਉਣਾ ਚਾਹਤਾ ਹੂੰ, ਤੋ ਇਹ ਮੈਂ ਸਮਝੀਏਗਾ ਕਿ ਮੈਂ ਇਸ ਅਕੜ ਮੇ ਹੂੰ ਕਿ ਓ ਕਿਸੀ ਨੇ ਨਹੀਂ ਸੁਣੀ ਹੋਗੀ, ਮੈਂ ਤਾਂ ਢੂੰਡ ਨਿਕਲ ਆਇਆ ਹੂੰ, ਨਹੀਂ, ਬਟ ਆਪਕੋ ਜੋ ਹੈ ਅੱਛੀ ਲੱਗੇਗੀ ਜਿਨ੍ਹਾਂ ਨੇ ਨਹੀਂ ਸੁਣੀ ਆਜ ਤੱਕ ਇਸ ਸਟੋਰੀ। ਸੋ ਰਿਕਾਰਡਿੰਗ ਔਨ। ਓਕੇ, ਸਭ ਤੋਂ ਪਹਿਲੇ ਡਿਸਕਲੇਮਰ, ਇਸ ਕਹਾਣੀ ਦਾ ਮਕਸਦ ਕਿਸੀ ਕੇ ਜਜ਼ਬਾਤ ਕੋ ਠੇਸ ਪਹੁੰਚਾਉਣਾ ਨਹੀਂ ਹੈ, ਇਹ ਕਹਾਣੀ ਕਿਸੀ ਕਿਸਮ ਕੇ ਜਨਰੇ ਪ੍ਰੋਪਗੈਂਡਾ ਕੋ ਪ੍ਰਮੋਟ ਨਹੀਂ ਕਰਤੀ ਹੈ, FM 97 ਕਿਸੀ ਵੀ ਕਿਸਮ ਕੇ ਸੁਪਰਸਟੀਸ਼ਨ ਕੋ ਨਾ ਤੋ ਬੜਾਵਾ ਦੇਤਾ ਔਰ ਨਾ ਹੀ ਕਭੀ ਦੇਗਾ, ਲੇਕਿਨ ਆਜ ਕਾ ਕਿੱਸਾ ਇੱਕਦਮ ਅਸਲੀ ਹੈ। ਸੋ ਰੀਅਲ ਲਾਈਫ ਸਟੋਰੀ ਔਰ ਯੇ ਬਹੁਤ ਕਮਾਲ ਕੀ ਹੈ। ਸੋ